ਸਦੀ ਸਦੀ ਚ ਅਵਤਾਰ ਬਹੁਤ ਹੁੰਦੇ ਨੇ। ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਏਕਤਾ ਵਿੱਚ। ਪੈਣਾ ਤਾਂ ਪਾਵਾ ਸਹੀ ਰਸਤੇ ਤੇ ਬੋਲ ਰਹੇ ਹਾਂ।